ਰੱਖਣਾ ਤੇਰਾ ਰੂਪ ਡੱਟ ਮਾਰਦਾ ਪਤਲਾ ਜਲਕ ਨਾ ਹੁਣਾ ਵੀ ਸਹਾਰਦਾ ਹੋਰ ਗੋਰਾਂਗੀ ਯੁੱਤ ਮੀਰ ਕਾਂਜੀ ਤੋਰ ਹੋਰ ਗੋਰਾਂਗੀ ਯੁੱਤ ਮੀਰ ਕਾਂਜੀ ਤੋਰ ਨਹੀਂ ਤੇਰੇ ਜੈ ਸੋਣੀ ਕੋਈ ਯਾਰ ਮੁੰਡਿਆ ਤੂੰ ਪੁੱਛ ਕੇ ਰਹਿ ਵੀ ਤੂੰ ਹੁਣੇ ਹੁਣੇ ਮੁੰਡਿਆ ਤੂੰ ਪੁੱਛ ਕ